0: और भुगत हम रहे हैं सब। चलिए अच्छी बात है कि आपने खरीद ली है और उससे हम सब मुस्तफीद हो रहे हैं। ये तो सब मजाक की बातें होती हैं, लेकिन किताबें
1: किसी को बुरा नहीं माना। मैं भी शादी शुदा हूँ, ऐसी कोई बात नहीं है। शादी शुदा हूँ मैं भी बहुत।
0: चलो कुछ शायरी है या आज हमने ये कुछ करना है?
1: शायरी नहीं, शायरी भी है थोड़ी मेरी आसी बात होने तो। अच्छा, तुम्हारे बारे में हमने जितने भी ख्वाब देखे हैं
0: जी।
1: ये ख्वाब कब थे? दर हकीकत अजाब देखे हैं।
0: Okay.
1: तुम्हारे चेहरे की चांदनी पे नजर हो जिसकी, वो कैसे मुमकिन है जलवा महताब देखे।
0: मैं बाबा भी नहीं कह सकता।
1: हमारे ओटू पे प्यास अब तक सजी हुई है। तुम्हारी चख में हमने क्या शराब देखे।
0: वाह, ये अच्छा।
1: मेरे चमन में है जद मुसरी की हुक्मरानी। जमाना गुजरा है कोई ताजा गुलाब देखे। तेरी निगाहों ने मस्त व बेखुद किया है वरना
0: जी।
1: शराब देखी ना हमने जामे शराब देखे। करार इकबाल नहीं है उसके बगैर अरशद। ये अरशद साहब हैं, मैंने किसी की चढ़ाई नहीं है, ये वो फरमा रहे हैं
0: जी जी।
1: करार एक बार नहीं है उसके बगैर अरशद। जदाई में उसके हमने कितने अजाब देखे।
0: वाह वाह, क्या बात, खूबसूरत खूबसूरत।
1: तो भाई को छोटी सी है
0: जी, इरशाद।
1: जील सा मुझको गहरा लगा था जब वो पहली बार मिला था।
0: वाह,
1: हर रास्ता खुशबू रास्ता था। वो मेरे हमरा चला था।
0: वाह,
1: आंखों में काजल फैला था, चाहत की खामोशी सिला था।
0: खूबसूरत।
1: हम दोनों में रंग उसका, रस्ते में जो फूल खिला था। कैसे बुला दूं उसको अरशद, वो तो मेरा आईना था।
0: वाह वाह,
1: तो ठीक है जी। हमारे जितने भी दोस्त हैं सुनने वाले, चौधरी फरियाद साहब, चौधरी मुजफ्फर साहब, और भी जितनी की आपकी सनराइज फैमिली है, जो भाई आएंगे, जो बहन गई है, सबको हमारी तरफ से अस्सलाम वालेकुम। इंशाल्लाह जिंदगी ने वफा की तो फिर आपसे मुलाकात होगी।
0: थैंक यू सो मच। हंसते रहे, मुस्कुराते रहे, अय्यूब चौहान साहब, अपना ख्याल रखिएगा। अल्लाह
2: हाफिज। दिस इज सनराइज रेडियो ऑन FM, DAB, ऑनलाइन एंड मोबाइल।
3: Looking for a quality home to rent?
4: Whether you need a 1, 2, or 3-bedroom apartment or house, rent direct from a trusted family landlord with over 53 years of experience.
3: Nirmal Second Group offers a wide range of fully furnished properties, many with private parking, across Bradford, Huddersfield and Wakefield. With flexible tenancy options and homes available now, finding your next home couldn't be easier. Call 01274 744 62 or 077 900 35358. Nirmal Second Group. Quality homes from a landlord Lord you can trust. Be part of something extraordinary at the Racial Equity Network Dinner, Leeds Bradford 2026.
4: On Friday the 23rd of October at the Madison in Bradford, join leaders, educators, entrepreneurs and community changemakers for an inspiring evening of discussion, networking and new ideas.
3: Hear influential speakers, share experiences and discover opportunities to make a positive impact.
4: Places are limited. Search REND Leeds Bradford on Eventbrite or call 0770 692.
5: Official media partner, Sunrise Radio.
2: This is Sunrise Radio on FM, DAB, online and mobile.
0: Right, jina, वक्त है गम, मुकाबला है सख्त और जल्दी से हम अपनी अगली लाइन पे जा रहे हैं। देखते हैं हमारे साथ इस वक्त कौन सी खूबसूरत हस्ती यहाँ पे मौजूद है। अस्सलाम वालेकुम। हमारे साथ इस वक्त चौधरी फरियाद साहब, पाकिस्तान तू लाइव ऑन एयर मौजूद हैं। सर, के हाल है तुम्हारा? ठीक हो?
6: ये मैं ठीक है, तुसा सुनाओ।
0: बस असि ठीक हो गए, तुहाडी है बड़े अरसे बाद आवाज सुनी है ते असि हुन बस मस्त हो गए हैं, खुश हो गए हैं।
6: असा भी कुछ ਮਾਹੌਲ ਬਣੀ ਗਿਆ ਤੇ ਤੁਸਾਂ ਵੀ ਕਦੇ ਤੁਸਾਂ ਅੱਛਾ ਨੀ ਕਦੇ ਕਦੇ ਗੋਡਾ ਮਾਰੀ ਦੇ ਜਾਣਾ
0: ਬਸ ਠੀਕ ਹੈ ਨਾ ਐਸਾ ਕਦੇ ਕਦੇ ਕੰਮ ਠੀਕ ਰਹਿੰਦਾ ਵੈ ਹੋਰ ਸੁਣਾਓ ਠੀਕ ਠਾਕ ਹੋ
6: ਜੀ ਜੀ ਅੱਲਾ ਨੂੰ ਸ਼ੁਕਰ ਤੁਸਾਂ ਸੁਣਾਓ ਖੈਰੀ ਮੇਰੀ ਹੋ ਵੱਲ
0: ਬਸ ਅੱਲਾ ਦਾ ਸ਼ੁਕਰ ਸਭ ਖੈਰੀ ਸਭ ਠੀਕ ਠਾਕ ਹੋ ਸੁਣਾਓ ਮੌਸਮ ਸੁਣਿਆ ਬੜੀ ਗਰਮੀ ਪੈ ਰਹੀ ਪਾਕਿਸਤਾਨ
6: ਨਹੀਂ ਗਰਮੀ ਸ਼ਰਮੀ ਵੀ ਹੋਣੀ ਹੈ ਨਾਲ ਐਸੀ ਨੀ ਹੋਣੀ ਜਿਤਨੀ ਵੈਸਾ ਲੋਕ ਰੌਲਾ ਪਾਈ ਕਿ ਨਾ
0: ਅੱਛਾ
6: ਹਾਂ ਵੈਸਾ ਅੱਜ ਵੀ ਦਿਨੇ ਥੋੜੀਆਂ ਕਣੀਆਂ ਛਿੜੀਆਂ ਹੋਈਆਂ ਫਿਰ ਕਿਆ ਹੋਣਾ ਚਾਰ ਬਾਦਲ ਹਵਾ ਵੀ ਸਾਰਾ ਕੁਝ ਹੈ ਥੋੜਾ ਥੋੜਾ
0: ਠੀਕ ਹੈ ਯਾਨੀ ਠੀਕ ਹੈ ਮੌਸਮ ਮਤਲਬ ਗਰਮ
6: ਮੇਰਾ ਵੀ ਐਸੀ ਨਾ ਜਿਸ ਤਰ੍ਹਾਂ ਬਿਜਲੀ ਸਿਜਲੀ ਕੋਈ ਨਹੀਂ ਸੀ ਕੁਝ ਵੀ ਨਹੀਂ ਸੀ ਤੇ ਲੋਕ ਖੂਹਾਂ ਪਰ ਪਾਣੀ ਵੀ ਪੀਣੇ ਸਨ ਹੁਣ ਤੇ ਸਭ ਕੁਝ ਘਰ ਹੈ ਫਿਰ ਵੀ ਕੁਛ ਨਹੀਂ ਹੋਣਾ
0: ਕਿਆ ਬਾਤ ਹੈ ਕਿਆ ਬਾਤ ਹੈ ਉਹ ਉਸ ਜ਼ਮਾਨੇ ਬੜੇ ਮਜ਼ੇ ਦੇ ਸਨ ਇਹ ਗੱਲ ਤੁਸੀਂ ਜਿਹੜੀ ਕੀਤੀ ਨਾ ਕਿ ਖੂਹੇ ਤੋਂ ਪਾਣੀ ਪੀਂਦੇ ਸਨ ਲੋਕੀ ਜਿਸ ਵਕਤ ਆਹਾਹਾ
6: ਜੀ
0: ਕਿਆ ਜ਼ਮਾਨਾ ਸੀ ਉਹ
6: ਅੱਛਾ ਜੀ ਅੱਛਾ ਜੀ ਅਸਾਂ ਆਪੋ ਪੀਣੇ ਰਿਆ ਜੀ ਹੁਣ ਜੀ ਜਾਓ ਜੀ ਉਹ ਕੋਰਾ ਕੜਾ ਆਣੋ ਤੇ ਇਹ ਗਰਮੀਆਂ ਚ ਕੋਰੇ ਕਰੇ ਲਿਆ ਕਰ ਸਾਂ ਦੇ
0: ਹਾਂ
6: ਅਸਾਂ ਕਿਤੇ ਬੜੀ ਦੇਰ ਨਾਲ ਬਿਜਲੀ ਲੱਗੀ ਹੈ ਨਾ ਪਰ ਸ਼ੁਕਰ ਅਲਹਮਦੁਲਿਲਾ ਬੰਦੇ ਕਿ ਅੱਲਾ ਨੇ ਰਾਹ ਨਾਲ ਖੁਸ਼ ਆ ਜਾਈ ਨਾ ਫਿਰ ਅਸਾਂ ਖੁਸ਼ ਰਹਿਣਾ ਰਹਿੰਦੇ ਹਰ ਵੇਲੇ
0: ਦਰਿਆ ਜਾਣੇ ਹੋਣੇ ਸਨ ਉੱਥੇ ਜਾ ਕੇ ਮਤਲਬ ਤਿਆਰੀਆਂ ਡੁਬਕੀਆਂ ਲਾਉਂਦੇ ਹੋਣੇ ਸਨ ਉਹ ਵੀ ਇੱਕ ਜ਼ਮਾਨਾ ਹੋਣਾ
6: ਸੀ ਜਿਹੜਾ ਦਰਿਆ ਨਾ ਛੋਟਾ ਦਰਿਆ ਨਾ ਇਹ ਵੀ ਦੂਰ ਕੋਈ
0: ਠੀਕ ਹੈ
6: ਪਹਿਲੇ ਮਸ਼ੀਨਾਂ ਕੋਲ ਅਸਾਂ ਲਾਉਣੀਆਂ ਗ੍ਰਾਂ ਚ ਆਟਾ ਪੀਣੇ ਦੀਆਂ ਅਸਾਂ ਦਰਿਆ ਪਰ ਵੀ ਜਾਣੇ ਦੇ ਸਮਝੀ ਗਏ ਤੇ ਜਿਹੜਾ ਪਾਣੀ ਜਿਸੇ ਗਰਮੀਆਂ ਜਿਸ ਹੋਣੀਆਂ ਉਹ ਅੱਗੇ ਅੱਗੇ ਖੱਡਾਂ ਜਾਓ ਨਾਣੇ ਜੇ ਕਰਸਾ ਜਾਓ ਤੇ ਖੂਹਾਂ ਪਰ ਜਿਹੜਾ ਆਉਣੇ ਅਸਾਂ ਲੋਕ ਚਲੋ ਪਾਣੀ ਪੀਣੇ ਵਿੱਚ ਮਿਲੀ ਜਾਂਦੇ ਫਿਰ ਵੀ ਸ਼ੁਕਰ ਹੈ ਪਰ ਚਲੋ
0: ਸ਼ਹਿਰ ਤੋਂ ਥੋੜੀ ਹਟ ਕੇ ਇਹਦਾ ਆਪਣਾ ਮਜ਼ਾ ਆਪਣੀ ਖੂਬਸੂਰਤੀ ਹੈ ਜੀ ਜਨਾਬ
6: ਕਮਰਾਨ ਭਾਈ ਬਹੁਤ ਬਹੁਤ ਸ਼ੁਕਰੀਆ ਤੁਸਾਂ ਦਾ ਜੋ ਗੱਲ ਹੋਈ ਤੇ ਬੜਾ ਚੰਗਾ ਲੱਗਾ ਤੇ ਥੋੜੀ ਜਿਹੀ ਸਲਾਮ ਦਾ ਕਰਾਂ ਤੇ ਫਿਰ ਤੁਸਾਂ ਨੇ ਮਹਿਫਲ ਸ਼ਾਇਰੀ ਪੇਸ਼ ਕਰਤੁੰਗੇ
0: ਜ਼ਰੂਰ ਜ਼ਰੂਰ
6: ਅਸਾਂ ਨੇ ਅਤੀਕਾ ਬਾਜੀ ਨੇ ਔਰ ਨਸ਼ੀਨ ਜੀ ਨੇ ਔਰ ਗਜ਼ਾਲਾ ਬਾਜੀ ਨੇ ਸੀਮਾ ਜੀ ਨੇ ਔਰ ਸੈਮਾ ਜੀ ਨੇ ਫਰਜ਼ਾਨਾ ਜੀ ਨੇ ਔਰ ਸਤਾਰਾ ਜੀ ਨੇ ਸਭਾ ਕੀ ਸ਼ਾਹਪੁਰੀ ਨੇ ਰੇਖਾ ਜੀ ਉਹਨੇ ਸਭਾ ਕੀ ਮੇਰਾ ਬਹੁਤ ਬਹੁਤ ਸਲਾਮ
0: ਔਰ
6: ਮੋਹਤਰਮ ਆਮਰ ਭਾਈ ਨੇ ਪਰਵੇਜ਼ ਭਾਈ ਨੇ ਮਹਿਬੂਬ ਅਲਾਈ ਸਾਹਿਬ ਨੇ ਮੁਦੱਸਰ ਸਾਹਿਬ ਨੇ ਹਾਜੀ ਸਲੀਮ ਸਾਹਿਬ ਨੇ ਚੌਧਰੀ ਮਨੀਰ ਸਿੰਘ ਚੱਕੀ ਵਾਲੇ ਨੇ ਸ਼ਕੀਲ ਸਾਹਿਬ ਨੇ ਹੀਰਾ ਭਾਈ ਨੇ ਵਾਜਿਦ ਭਾਈ ਨੇ ਅਯੂਬ ਚੌਹਾਨ ਸਾਹਿਬ ਨੇ ਤੇ ਮੀਰ ਜਾਵੇਦ ਮੀਰ ਭਾਈ ਨੇ ਅਬਦੁਲ ਕਿਸ਼ਮ ਭਾਈ ਨੇ ਨਵੀਦ ਰਾਣਾ ਸਾਹਿਬ ਨੇ ਜਨਾਬ ਤਾਰਕ ਭੱਟ ਸਾਹਿਬ ਨੇ ਚੌਧਰੀ ਮੁਜ਼ਫਰ ਸਾਹਿਬ ਨੇ ਸਾਡੇ ਦੋਸਤ ਚੌਧਰੀ ਆਸਫ ਰਿਆਸਤ ਸਾਹਿਬ ਨੇ ਡਾਕਟਰ ਚੌਧਰੀ ਮਾਲਕ ਸਾਹਿਬ ਨੇ ਔਰ ਚੌਧਰੀ ਰਫਸਾਰ ਸਾਹਿਬ ਨੇ ਅਹਿਮ ਖਾਨ ਸਾਹਿਬ ਨੇ ਨਜ਼ੀਮ ਮਨਸੂਰ ਸਾਹਿਬ ਨੇ ਰਾਜਾ ਔਕਾਤ ਸਾਹਿਬ ਨੇ ਰਾਜਾ ਦਿਲਕਰ ਨੈਣ ਔਰ ਰਾਜਾ ਸ਼ੋਹੇਬ ਸਾਹਿਬ ਨੇ ਹੋਰ ਵੀ ਜਿਤਨੇ ਸਾਡੇ ਦੋਸਤ ਸਭਾ ਕੇ ਮੇਰਾ ਬਹੁਤ ਬਹੁਤ ਸਲਾਮ ਤੇ ਸ਼ਾਇਰੀ ਸ਼ੁਰੂ ਕਰਾਂ ਬਿਸਮਿਲ੍ਲਾ ਕਰਾਂ ਲਿਖੇ ਨੇ ਕਿ ਮੇਰੇ ਖਾਲਕ ਕਰੀਮ ਰਹੀਮ ਮੁਤਲਕ ਮੇਰੇ ਖਾਲਕ ਕਰੀਮ ਰਹੀਮ ਮੁਤਲਕ ਕੁਰਸੀ ਅਰਸ਼ ਬਰੀ ਮੈਂ ਤੂੰ ਹੀ ਤੂੰ ਹੈ ਲਾ ਮਕਾਨ ਔਰ ਅਖਤਾ ਮਕਾਨ ਹੈ ਤੂੰ ਹਰ ਮਕਾਨ ਮੈਂ ਮਕੀਮ ਤੂੰ ਹੀ ਤੂੰ ਹੈ ਤੂੰ ਕਿਬਰੀ ਤੂੰ ਕਬੀਰ ਹੈ ਕਿਬਰੀਆ ਆਜ਼ਾਦ ਤੇਰੀ ਚੁੱਕੀ ਹਰ ਜ਼ਮੀਨ ਮੈਂ ਤੂੰ ਹੀ ਤੂੰ ਹੈ ਤੇਰੀ ਸਿਫਤ ਸੁਬਾਨ ਹੈ ਅਲੀ ਅਮਜ਼ਾ ਅਜ਼ਮੀ ਅਸਮਾਨ ਜ਼ਮੀਨ ਮੈਂ ਤੂੰ ਹੀ ਤੂੰ ਹੈ
0: ਵਾਹ ਸੁਭਾਨ ਅੱਲਾਹ
6: ਤੇ ਚੰਦ ਸ਼ਾਇਰ ਕਰਬਲਾ ਕਰਬਲਾ ਬੁਲਾਣੇ ਵਾਲੇ ਨਾਲ
0: ਜ਼ਰੂਰ
6: ਬਿਸਮਿਲ੍ਲਾ ਕਰਾਂ ਲਿਖਣੇ ਨੇ ਕਿ ਤੀਰਾਂ ਤਲਵਾਰਾਂ ਨੇ ਸਾਏ ਥੱਲੇ ਤੀਰਾਂ ਤਲਵਾਰਾਂ ਨੇ ਸਾਏ ਥੱਲੇ ਕੀਤਾ ਪੇਚ ਉਸ ਜਨਮ ਦੇ ਵੀਰ ਸਜਦਾ ਅੱਕ ਵਾ ਬਾਤਲ ਦੇ ਸਾਬਤ ਮਾਬੀਨ ਹੋਇਆ ਪੁਖਤਾ ਆਧਾ ਦੋ ਦੇ ਲਕੀਰ ਸਜਦਾ
0: ਵਾਹ
6: ਇਬਰਾਹਿਮ ਦੇ ਖੁਆਬ ਅਵਲੜੇ ਦਾ ਆ ਕੇ ਕਰਬਲ ਵਿੱਚ ਬਣਿਆ ਏ ਤਾਬੀਰ ਸਜਦਾ ਜ਼ੀਨਤ ਬਣਿਆ ਅਦੀਮ ਸਭ ਸਜਦਿਆਂ ਦੀ ਕਰਬਲ ਵਿੱਚ ਜੋ ਕੀਤਾ ਏ ਸ਼ਬੀਰ ਸਜਦਾ ਬਿਸਮਿਲ੍ਲਾ ਕਰਾਂ ਫੇਰ ਸਮਰ ਗਈ ਸਮਝੋ ਆਯਾਤ ਉਸਦੀ ਕੀਤਾ ਰੱਬ ਨੇ ਜਿਸਦਾ ਏ ਕਬੂਲ ਸਜਦਾ ਬਾਰਗਾਹ ਅੰਦਰ ਉਸਨੂੰ ਕੁਰਬ ਮਿਲਿਆ ਕੀਤਾ ਜਿਸਨੇ ਨਾਲ ਅਸੂਲ ਸਜਦਾ ਜਿਸਦੀ ਨੀਯਤ ਵਿੱਚ ਪੈਦਾ ਫਤੂਰ ਹੋਇਆ ਉਸਦਾ ਹਰ ਸਜਦਾ ਹੈ ਫਜ਼ੂਲ ਸਜਦਾ ਸੋਖਾ ਨੇ ਅਤੀਮ ਅਦਾ ਕਰਨਾ ਪਰ ਜਿਵੇਂ ਕੀਤਾ ਹੈ ਹੁਸੈਨ ਮਕਤੂਲ ਸਜਦਾ
0: ਖੂਬਸੂਰਤ ਬਹੁਤ ਖੂਬਸੂਰਤ
6: ਅੱਛਾ ਬਿਸਮਿਲ੍ਲਾ ਕਰਾਂ ਫੇਰ ਹੱਕ ਸੱਚ ਦੀ ਪੇਸ਼ ਤਸ਼ਰੀਹ ਕਰਕੇ ਹੱਕ ਸੱਚ ਦੀ ਪੇਸ਼ ਤਸ਼ਰੀਹ ਕਰਕੇ ਦਰਦਾਂ ਨਾਲ ਚਮਕਾਰੀਏ ਇੰਜ ਸਜਦਾ वजू खून शरीर नाल करके ते देखो देखो नकारिए इंज सजदा।
0: बहुत खूबसूरत।
6: रह के भुखिया प्यासिया सने बच्चा दे के जान संवारिए इंज सजदा। खातिर दीन अतीम हुसैन दसिया कंजर हेठ गुजारिए इंज सजदा।
0: वाह वाह।
6: मजाज ने रंगे जनाब कुछ अशात सनी मैं अपनी नजर करता
0: इशात
6: लिखने ने के किसे ते गिला ते दोस्त कोई नहीं। इसे ते गिला ते दोस्त कोई नहीं अपनी किस्मत में अजलों हारी वेखी।
0: वाह।
6: बन के संगीत जिन्होंने नी दिल जोई की थी उन्हें विच भी ना वफादारी वेखी।
0: वाह वाह।
6: झूठी दुनिया ना झूठा प्यार तकिया झूठी दुनिया ना झूठा प्यार तकिया किसे विच भी ना गमकारी वेखी। जोर लाई के तकिया जमाने अंदर फकत वक्त की दुनिया पजारी वेखी।
0: वाह।
6: अच्छा एक दे अपने मुकद्दर भी आ रहे हो सन दूजा यार भी मैनू अनजाना मिलिया बनिया जिंदगी ना है सी हम दर्द जरा जहां कद मिलिया ते बन बचाना मिलिया।
0: बहुत खूब।
6: इससे उत्ते थी उम्मीद वफा करती तरफों उसकी दुख नजराना मिलिया शमा फिकर जोर गोल कर गया जब तक ना उसका ठिकाना मिलिया।
0: वाह वाह।
6: अखिया पाके शौक संग पेग मोहब्बता नहीं हूं क्या दूर जा रखे ही ठिकाना अपना मेरी जबन जवानी से रूप लुट के छोड़ दिता ही है जो पैमाना अपना।
0: वाह।
6: सुनसी कोई ना कोक फरियाद जारी किता पेश दर्द अफसाना अपना जहर असानू नजर अंदाज करके खबरें किस नाल किस में बनाया ही दीवाना।
0: हाय हाय हाय कमाल।
6: अच्छा फिर तेरे प्यार ने खातर बेकदरा तेरे प्यार ने खातर बेकदरा सारी जिंदगी रकीबा नाल रोसा रहा तन मन लुटाया ना सी किती और दर्द तेरी जुदाई ना खोसा रहा। इज्जत अपनी खाक मिला छोड़ी तेरिया कदमा नो देंदा बोसा रहा तू भी गहरा जस को गुजावर किता तेरे उत्ते सी बहु भरोसा रहा।
0: वाह वाह वाह वाह।
6: अखिया दिल दा खजाना लटाई बैठा राय सी कीती अख्तियार जिस भी पुठी खल लवाई या दार चढ़िया नाल हक दी कीती है पुकार जिस भी।
0: वाह वाह।
6: तन मन दी शुद्ध बुद्ध है कोई ना तोड़ चढ़न दा कीता इकरार जिस भी ताज व तख्त वाल नजर ਸਾਜ ਵਰ ਤੱਕ ਸੋ ਨਾਜ ਮੜ ਵੇਖਿਆ ਨਾ ਅੱਖੀਆਂ ਯਾਰ ਨਾਲ ਕੀਤੀਆਂ ਨੇ ਚਾਰ ਜਿਸ।
0: ਵਾਹ।
6: ਆਖਰੀ ਸ਼ੇਰ ਆਖਿਆ ਸਾਹਿਬ ਤਖਤ ਵੀ ਕੱਟਦਾ ਵਕਤ ਤੱਕਿਆ ਹਜ਼ਰਤ ਇਸ਼ਕ ਦੀ ਮੰਨੀ ਇੱਕ ਵਾਰ ਜਿਸ ਵੀ ਹੱਥ ਕੰਡਿਆਂ ਕੋਲੋਂ ਜ਼ਖਮਾ ਬੈਠਾ ਤਕਨੀ ਫੁੱਲਾਂ ਦੀ ਝਾਈ ਬਹਾਰ ਜਿਸ ਵੀ।
0: ਹਾਏ ਹਾਏ ਵਾਹ ਵਾਹ ਕਮਾਲ।
6: ਰਿਆ ਕਾਰ ਜੋਗਾ ਨਾ ਕਾਰੋਬਾਰ ਜੋਗਾ ਤਲਬ ਯਾਰ ਦਾ ਕੀਤਾ ਹੈ ਦੀਦਾਰ ਜਿਸ ਵੀ ਆਖਰ ਨਾਜ ਦਿਲ ਖੋਣਾ ਤੇ ਰੋਣਾ ਤੱਕਿਆ ਉਹ ਪਾਇਆ ਨਾਲ ਬੇਕਦਰ ਪਿਆਰ ਜਿਸ।
0: ਵਾਹ ਵਾਹ ਵਾਹ ਵਾਹ। ਲਾਜਵਾਬ ਲਾਜਵਾਬ। ਬਹੁਤ ਖੂਬਸੂਰਤ।
6: ਕਮਰਾਨ ਭਾਈ ਜੀ ਫਿਰ ਤੁਹਾਨੂੰ ਪੂਰੀ ਮਾਤ ਦੀ ਸਲਾਮ ਅਦਾਬ।
0: ਵਾਲੇਕਮ ਸਲਾਮ।
6: ਅਮਰ ਭਾਈ ਨੂੰ ਵੀ ਸਪੈਸ਼ਲ ਸਲਾਮ ਸ਼ਾਇਦ
0: ਅਮਰ ਭਾਈ ਜਨਾਬ ਬਿਲਕੁਲ ਬਹੁਤ ਜਲਦ ਅਗਲੇ ਹਫਤੇ ਬਹੁਤ ਜਲਦ ਤੁਹਾਡੇ ਨਾਲ ਮੌਜੂਦ ਹੋਣਗੇ ਲੇਕਿਨ ਜਦ ਜਿਸ ਵਕਤ ਉਹ ਨਹੀਂ ਹੋਣਗੇ ਤਾਂ ਮੈਂ ਜਿੱਥੇ ਵੀ ਮੈਨੂੰ ਮੌਕਾ ਮਿਲੇਗਾ ਮੈਂ ਜ਼ਰੂਰ ਆ ਜਾਇਆ ਕਰਾਂਗਾ ਤੁਹਾਨੂੰ ਇੰਟਰਟੇਨ ਕਰਨ ਵਾਸਤੇ ਲੇਕਿਨ ਅਮਰ ਭਾਈ ਨੇ ਤਾਂ ਇਨਸ਼ਾ ਅੱਲਾਹ ਤਾਲਾ ਤੁਹਾਡੇ ਨਾਲ ਮੌਜੂਦ ਹੋਣਗੇ ਬਹੁਤ ਜਲਦ ਲੇਕਿਨ ਤੁਹਾਡਾ
6: ਉਹ ਤਾਂ ਨਹੀਂ ਨਾ
0: ਇਹੀ ਗੱਲ ਬਿਲਕੁਲ ਇਹੀ ਗੱਲ ਹੈ ਅਤੇ ਬਸ ਦੁਆਵਾਂ 'ਚ ਯਾਦ ਰੱਖੋ ਸਰ ਅਤੇ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਇਹ ਤੁਸੀਂ ਆ ਜਾਂਦੇ ਹੋ ਸਾਰੇ ਦੋਸਤ ਯਾਰ ਆ ਜਾਂਦੇ ਨੇ ਭੈਣਾਂ ਆ ਜਾਂਦੀਆਂ ਨੇ ਗੱਪਸ਼ੱਪ ਹੋ ਜਾਣੀ ਹੈ ਅਤੇ ਸਾਨੂੰ ਬਹੁਤ ਅੱਛਾ ਲੱਗਦਾ ਹੈ ਅਤੇ ਬਹੁਤ ਸ਼ੁਕਰੀਆ ਤੁਸੀਂ ਟਾਈਮ ਕੱਢ ਕੇ ਕਾਲ ਕੀਤੀ ਹੈ ਆਪਣਾ ਖਿਆਲ ਰੱਖੋ
6: ਜਿਹੜੇ ਇਹ ਵੀ ਅਸਾਂ ਲੋਕਾਂ ਨੇ ਇੱਕ ਦਿਲ ਪੁਰਾਣੇ ਨੇ ਇੱਕ ਸ਼ੁਗਲ ਹੈ ਬੜਾ ਬਿਹਤਰੀਨ ਸ਼ੁਗਲ ਹੈ ਯਕੀਨ ਕਰੋ
0: ਬੇਸ਼ੱਕ
6: ਜਿਹੜੇ ਲੋਕ ਅੱਛੇ ਨੇ ਉਹ ਵੀ ਆਪਣੇ ਦਿਲ ਦੀਆਂ ਗੱਲਾਂ ਬਾਣੇ ਨੇ ਜਾਂ ਜਿਹੜੇ ਸਾਰੇ ਭੈਣਾਂ ਭਰਾ ਸੁਣਦੇ ਨੇ ਸੁਣੀ ਦੇ ਮਾਜੂਦ ਹੋਣੇ ਨੇ ਇਹ ਵੀ ਉਹਨਾਂ ਕੀ ਵੀ ਖੁਸ਼ੀ ਲੱਭਣੀ ਹੈ ਅਸਾਂ ਕੀ ਵੀ ਖੁਸ਼ੀ ਲੱਭਣੀ ਹੈ ਹਰ ਬੰਦਾ ਆਪਣੇ ਦਿਲ ਨੇ ਆਖਿਆ ਲੱਗਣਾ ਸੁਣਨੇ ਵਾਲੇ ਵੀ ਆਪਣੇ ਦਿਲ ਨੇ ਆਖਿਆ ਲੱਗੀ ਤੇ ਸੁਣਨੇ ਨੇ ਤੇ ਪੜ੍ਹਨੇ ਵਾਲੇ ਵੀ ਆਪਣੇ ਦਿਲ ਨੇ ਆਖਿਆ ਲੱਗੀ ਤੇ ਪੜ੍ਹਨੇ ਨੇ ਐਵੇਂ ਤੇ ਕੋਈ ਬੇਮਕਸਦ ਕਿਸੇ ਪਾਸੇ ਕੋਈ ਜਾਣਾ ਹੀ ਕੋਈ ਨਹੀਂ ਕਿਹਾ ਹਲੇ
0: ਬਿਲਕੁਲ ਬਿਲਕੁਲ ਬਹੁਤ ਚੰਗੀ ਗੱਲ ਕੀਤੀ ਬਹੁਤ ਤੁਸੀਂ ਸੱਚੀ ਗੱਲ ਕੀਤੀ ਹੈ ਚਲੋ ਠੀਕ ਹੈ ਸਰ
6: ਆਪਣਾ ਖਿਆਲ ਰੱਖੋ
0: ਕੋਈ ਗੱਲ ਆਪਣਾ ਖਿਆਲ ਰੱਖੋ ਓਕੇ ਜਨਾਬ ਅੱਲਾ ਹਾਫਿਜ਼
2: You're listening to DJ Cameron.
0: All right, janab, hum chal rahe hain apni agli line pe. Dekhte hain hamare saath is line pe kaun si hasti maujood hai. Assalamu alaikum.
7: Wa alaikum salam wa rahmatullah wa barakatuh. Hazur main aapka aur radio sunrise ka jitne khawateen aur zara shayar mujhse pehle apna मकाम हासिल कर चुकी हैं या कर चुके हैं सबका शुक्रिया, जो आने वाले उनका शुक्रगुजार हूँ। हमारे चौहान साहब तो हर मैदान के बड़े खूबसूरत खिलाड़ी हैं। जो मोहतरमा का बयान था वो बहुत ही कड़वा और बहुत ही दूर अंदेश और बहुत ही सबक आमोद और बहुत ही ऐसी बातें थी। एक दफा का वाकया है कि 25 लाख मरबा मील का सरपरास उसके पास एक मुकदमा गया। तो जवान ने अपने वालद को, एक वालद को थप्पड़ जोर से लगाया एक वालदा को। तो हुजूर ने पूछा कि वजीर आजम ने शायद नौजवान तुझको मालूम नहीं माँ बाप का अदब एहतराम और कितना मुकाम है उनका। कहने लगा जनाब हो तो मुझे मालूम नहीं, मेरी अम्मी अब्बे ने जानवर चराने के लिए भेजते कोई ऊंट या कोई जानवर जब जगड़ता तो एक सोटा में लगाता तो जानवर एक दो दो सोटे लगाता दोनों एक पासे हो जाते। मेरी अम्मी अब्बे ने झगड़ा किया तो मैंने एक सोटा अपने अब्बे को लगाया तो एक अम्मी को लगाया, पीसफुल घर में पीसफुल हो गए, यानी झगड़ा हमेशा के लिए खत्म हो गया। मैं तो यही जानता हूँ। यही बात है जो लोग अपनी औलादों को अच्छी तरबियत देते हैं उनके घर में सुकून, मोहल्ले में सुकून, कौम और मिल्लत को उसका फायदा पहुंचता है। बहरहाल मैं आगे फिर एक शेर मियां साहब का उस मोहतरमा के लिए पेश करूंगा। अलामा इकबाल का कलाम पेश करना चाहता हूं आप सब सुनने वालों के लिए। अलामा इकबाल इरशाद फरमाते हैं, तेरी निगाह में साबुत नहीं खुदा का वजूद, मेरी निगाह में साबुत नहीं वजूद तेरा।
0: बहुत खूब।
7: वजूद क्या है फकत जोहरे खुदी की नमूद।
0: खूबसूरत।
7: कर अपनी फिक्र के जोर है बेनमूद तेरा।
0: वाह।
7: आगे मियां साहब का एक शेर उस मोहतरमा के लिए और उसकी हौसला अफजाई के लिए।
0: इरशाद।
7: जो लोग घर के हालात और घर के मामलात को पहचानते नहीं, मियां साहब ने उनका जरा नमूना खींचा है। जिन्ना पैसा पल्ले नहीं खाली मुड़न बाजारों, नगद नसीब मोहम्मद बख्शा बिन किस्मत की दारू।
0: वाह वाह क्या बात।
7: आगे मियां साहब उसी के बारे में कुछ ना कुछ कौम और मिल्लत को अपनी नसीहत पेश करते हैं।
0: जी।
7: तो आदमी किसी चीज की तलाश, अच्छी चीज हो जिसकी इजाजत हो उसके बारे में है। आहो हिम्मत मर्दों वाली इयो कम करें दी, मर्दा दे दर ठहंदे नहीं शामद तदबीर मरेंदी।
0: सुभान अल्लाह बहुत खूब।
7: जिस जाई विच मतलब होवे मर्द पुछावन खलिया, जिस जाई विच मतलब होवे मर्द पुछावन खलिया, मिलन मरादा मंगदिया नू मर्दा दे दर मल्या।
0: वाह कमाल।
7: वो जो आज मीटिंग हो रही है स्विट्जरलैंड में उसके बारे में मियां साहब ने मुसलमान हुक्मरानों की मुसलमानों की हौसला अफजाई फरमाई है।
0: जी।
7: गोंदी बंद खलास शताबी, गोंदी बंद खलास शताबी मद पवन जद जामन।
0: वाह।
7: गोंदी बंद खलास शताबी मद पवन जद जामन, तन नसीब उदे जिसका फड़िया मर्दा सुंदा दामन।
0: वाह वाह बहुत खूब। वाह वाह।
7: मर्द मिले ता दर्द न छोड़े ओ गुण दे गुण करदा।
0: वाह।
7: अमल लोग मोहम्मद बख्शा लाल बनान पत्थर दा।
0: वाह वाह क्या बात।
7: एक दिन हाल हकीकत अपनी अव्वल आखर तोड़ी, कोशिश गुजार शहादत दे के कीती मतलब दी गल लोड़ी।
0: बहुत खूबसूरत।
7: मैं एक आखिरी बात करके बात खत्म करता हूँ
0: जी।
7: जो लोग उसकी अल्लाह अल्लाह के आखिरी नबी की रजा के लिए उम्मत मुसलमान इंसानियत की बेहतरी के लिए काम करते हैं, किसी का हक अपने घर में नहीं आने देते
0: जी।
7: और अपना ना हक किसी के घर में बेचते नहीं
0: जी।
7: कोई बेचते हैं जो जिसकी इजाजत हो उन लोगों के लिए फरमाया तुम्हारे लिए यहाँ भी सलामती है, एक आने वाला दिन है उस दिन सलामती के साथ उस सरात से गुजरोगे, क्योंकि तुमने दूसरों के हक को पहचाना और अपने हक को वही भेजा जो हलाल है, राम को नहीं भेजा। अल्लाह ऐसी कौम मिल्लत में खवातीन और हज़रात को
0: बहुत खूबसूरत। थैंक यू सो मच एम खान साहब, खूबसूरत आपकी बातें। अल्लाह ताला आपको खुश रखे, सेहत अता फरमाए, आप अपना ख्याल रखिएगा। वालेकुम अस्सलाम। ये थे हमारे साथ एम खान साहब, अपनी दानाई और ऐसी बातें जिनसे हमेशा हमें सीखने को मिलता है।
3: Sunrise Radio, your soundtrack, your time check.
0: Time on the dial is 12:47. A very good afternoon.
8: कोई परोंठे शुरूंठे नई मिलन लगे, किचन विच सारा सामान मकिया पिया है, आटा चावल दाला गोश्त सब्जियां हर चीज लेन जाओ ते अद्धा दिन लग जाना है।
3: तुसी फिकर ना करो जी, हने ए एशिया सुपर स्टोर जाने आ, ते सारी शॉपिंग करके ले आने आ। उना ने नवी ब्रांच भी खोली है जिथे हर किस्म दा किचन ते घरेलू सामान बड़ी मुनासिब कीमत ते मिल जाएगा और गोश्त भी उत्थों ही लवांगे।
8: वाह जी, चलो फिर आके परोंठे भी बनाने नहीं।
3: एशिया सुपर स्टोर, साउथ फील्ड रोड, ब्रैडफोर्ड 5, टेलीफोन 01274464446।
5: Classic hit of the hour brought to you by Sunrise Radio Gold, taking you down memory lane with non-stop classic hits from 50s to the 90s. SunriseRadioGold.com.
2: It's a classic hit. Flashback. As we go down memory lane. Where were you when you

ਮੈਂ ਸਾਡੀ ਦੁਨੀਆ ਦੇ ਤਮਾਮ ਪੰਜਾਬੀਆਂ ਨੂੰ ਆਪਣੇ ਵੱਲੋਂ ਸਤਿ ਸ੍ਰੀ ਅਕਾਲ ਕਹਿ ਰਿਹਾ ਹਾਂ। ਕਬੂਲ ਕਰੋ ਇਸ ਖੁਸ਼ੀ ਦੇ ਮੌਕੇ ਤੇ ਜਿੱਥੇ ਐਡੇ ਜਸ਼ਨ ਮਨਾਏ ਜਾ ਰਹੇ ਨੇ, ਅੱਜ ਇੰਡੀ ਸਗੂ ਵਾਸਤੇ ਉਸ ਦੀ ਇੱਕ ਖੂਬਸੂਰਤ ਪੇਸ਼ਕਸ਼ ਦੇ ਵਿੱਚ ਜੋ ਮੇਰਾ ਸਭ ਤੋਂ ਫੇਵਰੇਟ ਗੀਤ ਹੈ, ਬਾਬਿਆਂ ਦੇ ਚੱਲ ਚੱਲੀਏ